0: ਯਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ
2: ਟੀਮ ਪੁਆਇੰਟ ਬਲੈਂਕ ਮਿਊਜ਼ਿਕ
3: ਇਟਸ ਬਿਹਾਈਂਡ ਦ ਮਸ਼ੀਨ
2: ਮੀਪੀ ਰਾਫਾਇਲ ਮਗੇਜ਼ੇ ਬਾਸਪਾਸ ਪਾਪਾ another one